ਸੱਤ ਨਾ ਹੋ ਗਏ ਅਬ ਤੋ ਕਰੋ ਉਪਾਏ, ਬਿਨ ਪੀੜਨ ਬਰਸਾਤ ਨਾ ਹੋ ਗਏ ਅਬ ਤੋ ਕਰੋ ਉਪਾਏ, ਕਹਿਰੇ ਗੋਪ ਬਜਾ ਕੇ ਢੋਲ ਬਜਾ ਕੇ ਰੱਖਿਓ ਦੇਵਰੀਆ, ਕਹਿਰੇ ਗੋਪ।